0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

ਜੀ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਿਮਰਨ ਕੌਰ ਤੁਹਾਡੇ ਨਾਲ ਥੈਂਕ ਯੂ ਸੋ ਮਚ ਆਲ ਆਫ ਯੂ ਇਹ ਚਾਰ ਘੰਟੇ ਆਲਮੋਸਟ ਜੋ ਫਿਨਿਸ਼ ਹੋਣੇ ਵਾਲੇ ਉਸਮੇ ਆਪ ਲੋਗੋ ਨੇ ਲਗਾਤਾਰ ਮੁਝੇ ਮੈਸੇਜਸ ਭੇਜੇ ਵੋਇਸ ਨੋਟਸ ਭੇਜੇ ਔਰ ਲਗੇ ਰਹਿਤੇ ਹੋ ਔਰ ਐਸੇ ਹੀ ਲਗੇ ਰਹਿਣਾ ਜਬ ਹਰ ਰੋਜ਼ ਮੈਂ ਆਊਂ ਮੇਰੇ ਸਵਾਗਤ ਮੈਂ ਆਪ ਲੋਗੋ ਕੇ ਮੈਸੇਜਸ ਹੋਣੇ ਚਾਹੀਏ ਕਿਉਂਕਿ ਦੇਖੋ ਯਾਰ ਮੈਂ ਵੀ ਆਪਕੋ ਉਤਨਾ ਹੀ ਅਟੈਨਸ਼ਨ ਜੋ ਹੈ ਵੋ ਦੇਤੀ ਹੂੰ ਔਰ ਉਤਨਾ ਅਟੈਨਸ਼ਨ ਮੁਝੇ ਵੀ ਚਾਹੀਏ ਹੈ ਨਾ ਸੋ ਬਾਕੀ ਕਾ ਅਟੈਨਸ਼ਨ ਕੱਲ੍ਹ ਮਿਲੇਗਾ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਜ਼ਬਰਦਸਤ ਈਵਨਿੰਗਸ ਮੇਂ ਮੁਲਾਕਾਤ ਖਾਂਦੇ ਮਿੰਦਰ ਵਾਇਸ਼ ਕਰਦੇ ਰਹੋ ਚਿਹਰੇ ਦੇ ਵੱਡੇ ਵਾਲੀ ਸਮਾਈਲ ਰੱਖੋ ਕਿਸੇ ਕਾ ਦਿਲ ਮਤ ਦਿਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ 100 ਕਿਲੋ